ਅਤੇ ਵਿੱਚ ਕੱਤੋ ਸਕਲੀ ਤੁਕਮ ਵਿੱਚ ਕੱਪੇ ਕਮਾਡਾ ਕੱਤੋ ਤੁਕਮ ਵਿੱਚ ਹੋਂਡੇ ਡਾਂਗਾਂ ਲਾਡੀਏ ਏਲੋ ਏਲੋ ਡਾਂਗਾਂ ਡਿਕਾਹੋਨ ਸਬਾਨਾਂਯੋ ਅੰਬੂਇਕੋ ਬਰੂ ਕਡੂਮੈ ਹੋਰੰਚਾਨਾ ਵਡਨ ਡਿਰੀ ਅੰਬੋ ਮੰਚਾਰੀ ਰੂਮਾ ਕੋਂਤਰਾ ਅੰਡ